0: ਦੁੱਧ ਦੀ ਨੂੰ ਵਿਅਰਥਾਈ ਸਾਰੇ ਯਸ਼ੂ ਹਾਰ ਦਾ ਬੋ ਆਜ ਮੇਰੋ ਭਗਵਾਨ ਕੇ ਨਾ ਕਰਨੂ ਗਰੇ
1: ਮਜੀ ਕਾ ਘਰ ਮਾਈ ਬੜੀ ਕਨ ਰਾਏਨ ਤੀ ਮਾਛ ਗਨ ਦਾਪਨੀ ਘੁੰਦਈ ਇੱਕ ਦਿਨ ਦਾਈ ਪਰ ਸਰਰੀ ਸੀ ਆਏ ਪੁਗੇ ਬ੍ਰਹਮਣੀ ਤਾਰੀ ਦੇਉ ਮਲ ਬਾਰੀ ਅਹਿਲੇ ਜਾਣਛੁ ਭਨੇ ਥੇ ਜਸਾਈ